ਆਜ਼ਾਦੀ, ਜਿਹੜੇ ਵੀ ਆਜ਼ਾਦੀ ਅਸੀਂ ਇਹੋ ਲਫ਼ਜ਼ ਬੁਧਨ ਆਹਿਯੋ ਤ ਸਿੱਧੋ ਜ਼ਹਿਨ ਮੇਂ ਖਿਆਲ ਇੰਦੋ ਆਹੇ ਦੇਸ਼ ਜੀ ਆਜ਼ਾਦੀ ਜੋ ਅਸੀਂ ਆਜ਼ਾਦ ਦੇਸ਼ ਜਾ ਬਾਸ਼ਿੰਦਾ ਆਹਿਯੋ।